0: ਕਿਹੜੋ ਕਾਲਰ ਅਸਲਾ ਲਾਈਨ ਤੇ ਆਇਆ? ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਅਦਾ ਕੇਰ ਕਿਥਾਂ ਗਾ?
1: ਅਦਾ ਪੋਸੇ ਗੰਗਾ ਨਾ ਸਭ ਡੇਲੂ।
0: ਅਦਾ ਮੁਝਾ ਅੱਛਾ ਹਾਲਾ ਠੀਕ ਹੈ? ਮਮਤਾਜ਼ ਲਾਸ਼ਾਰੀ ਜੋ ਕਲਾਮ ਗਾਏ ਬੁਧਾਈਂਦੀ ਤਾਂ ਵਾਹਿਦੁ ਆ ਬੁਧਾਈਂਦੁਮ। ਬਿਲਕੁਲ ਬੁਧਰਾਈ ਤੋ ਪਹਿਰਿਆ ਮੂੰਖੇ ਗਾਏ ਬੁਧਰਾ ਬੁਧਾ ਨੇ ਕਿਹੜੋ ਕਲਾਮ ਬਾਬਾ?
1: ਕਲਾਮ
0: ਗਾਏ ਬੁਧਾਈਂਦੀ ਗਾਏ ਬੁਧਾ। ਅੱਛਾ ਮਤਲਬ ਗਾਇਣ ਨਥੋ ਅਚੇ?
1: ਗਾਇਣ ਨਥੋ ਅਚੇ ਪਰ ਕਲਾਮ ਭਲੋ ਆ, ਬੜਾ ਮਿਹਰਬਾਨੀ ਥੀ ਤਵਾਂ।
0: ਅੱਛਾ ਬਲਾ ਕੇਤਰਾ ਦਵਾ ਉਹ ਕਲਾਮ ਬੁਧੋ ਅਦਾਈ? ਅਲਾਏ ਕੇਤਰਾ ਦਫ਼ਾ ਬੁਧੋ ਅਥਈ ਤਬ ਗਾਏ ਉਹਨਾਂ ਕੇ ਨਥੋ ਸਕੀ? ਬਲਾ ਉਹਨਾਂ ਜਾ ਬੋਲ ਤਾਂ ਮੂੰਖੇ ਬੁਧਾ। ਯਾਰ ਡਾਢੀ ਤੋ ਬੁਧਾਈ, ਇਹ ਨਾ ਕਰ ਇਹ ਨਾ ਕਰ। ਠੀਕ ਆ ਅਦਾ ਪਾਂਜੇ ਦੋਸਤਨ ਕੇ ਸ਼ਾਮਿਲ ਕਰਨ ਚਾਹੀਂ ਥੋ?
1: ਜੀ ਸਰ, ਜੀ ਸਰ।
0: ਠੀਕ ਆ, ਪਾਂਜੇ ਦੋਸਤਨ ਕੇ ਸ਼ਾਮਿਲ ਕਰ ਪ੍ਰੋਗਰਾਮ ਮੇਂ।
1: ਠੀਕ ਆ ਸਰ, ਠੀਕ ਆ।